0: ਉਹਨੇ ਇਸ ਤਰ੍ਹਾਂ ਮਾਰ ਉਮਰ ਰਹੇ
1: ਓਹੋ
0: ਬਚਪਨ ਉਮਰ ਰਹੇ ਵਿਚਾਰੇ ਕਾਲ ਕਲਵਿਤ ਹੋ ਗਈ
1: ਮਤਲਬ ਕੱਚੇ ਉਮਰ ਮੈਂ ਪਿਤਾ ਜੀ ਕੇ ਸਾਥ ਛੁੱਟ ਗਏ
0: ਜੀ ਜੀ ਜੀ ਤਾਂ ਉਹੀ ਗਰੀਸ ਹਮ ਗਾਇ ਕੇ ਸ਼ੁਰੂ ਕਰਨੀ ਤਾਂ ਕੁਝ ਐਸਾ ਐਸਾ ਗੀਤ ਰਹੇ ਗਾਵੀ
1: ਜਿਸੇ
0: ਕਜਰੀ ਉਜਰੀ ਰਹੇ
1: ਹਾਂ ਤਾਂ ਇੱਕ ਆਧ ਗੋ ਅਗਰ ਕੋਨੋ ਯਾਦ ਜਹਨ ਮੌਕੇ ਤੇ ਤਨੀ ਗੁਣਗੁਣਾਏ
0: ਤਾਂ ਕਜਰੀ
1: ਚਾਰ ਲਾਈਨ
0: ਕਜਰੀ ਹਮ ਸੁਣਦੇ ਰਹਿਣੀ ਉਹ ਗਰੀ ਤਾਂ ਲਿਖੇ ਕੇ ਟੈਂਡੈਂਸੀ ਨਾ ਰਹੇ
1: ਜੀ
0: ਲੇਕਿਨ ਟੱਪਾ ਟੁਆ ਗਾਵਲ ਰਹੇ
1: ਅੱਛਾ
0: ਅੱਛਾ ਕਜਰੀ ਹਮ ਸਿਆਵਤਨ ਹੋਈ
1: ਜੀ
0: ਕਜਰੀ ਪ੍ਰਾਯ ਉਹ ਟਾਈਮ ਮੇ ਗਾਵਲ ਡਲਾ ਜਬ ਕਰੀਮ ਚਿਮ ਰਿਮ ਪਰਸਾ ਹੋ ਤੋ
1: ਜੀ ਜੀ ਜੀ ਜੀ
0: आनंद से अपना मड़ई के छाव में
1: जी
0: बैठ के और टप टप आनंद ले रहल बा ओकरे एकरा आनंद ज्यादे बुझाई
1: जी जी
0: सुनी ये कोजरी अरे राम भोला चलल ससुरारी बैल सवारी है रामा अरे रामा